ਪਹਿਲਾ ਜਾਗ ਪਹਿਲਾ ਲੋਗੋ ਇਹ ਨਗਰੀ ਅਨਮੋਲ ਉੱਤਰ ਡੋਲ ਡਮਾਡਮ ਬਾਜੇ ਭੀਤਰ ਪੂਨਮ ਬੋਲ ਜੀ ਨੂੰ ਚਾਵਲ ਖੇਲ ਕੇ ਰੱਖਾ ਹੈ ਕਿ ਹਾਂ ਪਰ ਬੋਲ ਹੋਰ ਤਾਂ ਦੂਤਾ ਬਈਆ ਹੈ।